0: of July. Rahul Gandhi has directly questioned the Home Minister. In fact, he wrote to him over the alleged use of force, saying who, you know, allowed that, who were the people in plain clothes, and also who allowed the use of pellet guns. He has sought answers on all those claims and the deployment of those personnel during the protests. The opposition is now demanding accountability, while the government is preparing its response to those allegations. So a very stormy session is literally on the cards of the parliament. Now, Paperleek controversy has snowballed into a political battle when it comes to the state of Punjab. We have the Chief Minister, Bhagwat Mann, insisting that there was no paper leak in the last 4.5 years, maintaining that the recent incidents were cases of cheating that were swiftly dealt with. The opposition is unconvinced. The Education Minister, Harjot Singh, has in fact defended the government's record, saying that transparency and accountability remains their priority. But the BJP has accused the armed government of playing with the future of students. The Congress has allegedly double-spoken here. So there's been a double speak here, claiming that the party is taking one stand in Delhi and another when it comes to Punjab.
1: ਆਪਣਾ ਪੈਸੇ ਕਮਾਉਣ ਸੋ ਵਿਦਿਆ ਨੂੰ ਵਪਾਰ ਬਣਾਉਣਾ ਬਹੁਤ ਪਾਪ ਵਾਲੀ ਗੱਲ ਹੈ, ਪਾਪ ਲੱਗਦਾ ਹੈ। ਸੋ ਵਿਦਿਆ ਨੂੰ ਤਾਂ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ, ਪਰ ਮੈਂ ਤੁਹਾਨੂੰ ਬੱਚਿਓ ਤੁਹਾਨੂੰ ਮੈਂ ਇੱਕ ਗੱਲ ਦੀ ਛੋਟੀ ਦਿੰਦਾ, ਆਉਣ ਵਾਲੇ ਵੀ ਹੋਰ ਵੀ ਤੁਸੀਂ ਅਜੇ ਬਹੁਤ ਸਾਰੇ ਪੇਪਰ ਕਲੀਅਰ ਕਰਨੇ ਨੇ, ਤੁਹਾਡੇ ਭੈਣ ਭਾਈਆਂ ਨੇ, ਛੋਟੇ ਭੈਣ ਭਾਈਆਂ ਨੇ ਪੇਪਰ ਕਲੀਅਰ ਕਰਨੇ ਨੇ। ਸਾਢੇ 4 ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ, ਬਾਹਰੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਂਸਰ ਸੀ ਉਹ ਮਿਲ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਆ ਹੁਣੇ ਫਾਰਮੈਸੀ ਦੇ ਪੇਪਰ ਦੀ ਇੱਕ ਸਾਡੇ ਕੋਲ ਰਿਪੋਰਟ ਆਈ ਸੀ, 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ। ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ, 4-4 ਲੱਖ, 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ। 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ।
2: ਆਮ ਆਦਮੀ ਪਾਰਟੀ ਕੇ ਨੇਤਾ ਮਨੀਸ਼ ਸਿਸੋਦੀਆ ਬਹੁਤ ਚਲਾ ਚਲਾ ਕੇ ਬੋਲ ਰਹੇ ਥੇ ਹਮਾਰਾ ਪੇਪਰ ਲੀਕ ਹੋਗਾ ਤੋ ਹਮ ਮੰਤਰੀ ਕੋ ਰਿਜ਼ਾਈਨ ਕਰਾਏਂਗੇ। ਲੇਕਿਨ ਯੇ ਬੱਚੋਂ ਕੇ ਨਾਮ ਪਰ ਡਰਾਮਾ ਕਰਨੇ ਵਾਲੀ, ਨੋਟੰਕੀ ਕਰਨੇ ਵਾਲੀ ਪਾਰਟੀ, ਬੱਚੋਂ ਕੇ ਕੰਧੋਂ ਪੇ ਬੰਦੂਕ ਰੱਖ ਕਰ ਬੰਦੂਕ ਚਲਾਣੇ ਵਾਲੀ ਪਾਰਟੀ, ਆਜ ਆਪਣੇ ਮੰਤਰੀ ਹਰਜੋਤ ਬੈਂਸ ਕਾ ਅਸਤੀਫਾ ਨਹੀਂ ਲੈ ਰਹੇ। ਕੱਲ ਜਬ ਵੋ ਮੌਬ ਨੇ ਵੀ ਉਨਸੇ ਪੂਛਾ ਕਿ ਆਪ ਆਪਣੇ ਪੰਜਾਬ ਕਾ ਅਸਤੀਫਾ ਕਬ ਲੇਂਗੇ, ਬੜੇ ਸ਼ਰਮ ਕੀ ਬਾਤ ਹੈ, ਯੇ ਝੂਠੇ, ਯੇ ਬੇਈਮਾਨ, ਇਹ ਨੋਟੰਕੀ ਬਾਜ, ਔਰ ਹਮੇਸ਼ਾ ਹੀ ਆਪਣੀ ਗੰਦੀ ਰਾਜਨੀਤੀ ਕੇ ਲੀਏ ਲੋਗੋਂ ਕੋ ਬੱਚੋਂ ਕਾ ਨੁਕਸਾਨ ਕਰਾਨੇ ਵਾਲੀ ਆਮ ਆਦਮੀ ਪਾਰਟੀ ਆਜ ਹਰਜੋਤ ਬੈਂਸ ਕਾ ਅਸਤੀਫਾ ਲੈਣੇ ਸੇ ਭਾਗ ਗਈ।
0: Now, India opened its gold medal account at the Commonwealth Games in Glasgow in a spectacular fashion as star weightlifter Mirabai clinched the women's 48kg title with a record-breaking performance, lifting the 85kg in the snatch and 105kg in the clean and jerk for a combined 190kg, setting the new Commonwealth Games and Commonwealth records on her way to the gold medal. Her dominant display secured India's first gold at the Games and another milestone to her illustrious career, marking it her 3rd consecutive Games. This is the Commonwealth Games gold and the 4th Commonwealth Games medal overall. It was Prime Minister Modi also congratulating the weightlifter, throwing her. In fact, this is following her 3rd consecutive Commonwealth Games gold medal. It was the Prime Minister congratulating the winner.
3: मैं बहुत ज़्यादा खुश हूँ कि ये तीसरा गोल्ड मेडल दे पाई हूँ इंडिया के लिए, और बहुत ज़्यादा खुश हूँ। मेरा दिमाग में बहुत कुछ चल रहा था कि इस बार में मैं मेडल दे तो पाऊंगी, पर मैं रिकॉर्ड भी कर पाएगी कि नहीं। बहुत सारी मेरे ऊपर प्रेशर भी थे इंडिया के पूरा फ्रेंड्स की वजह से, और मेरा पूरा इस बार सोच रहा था कि पूरा इंडियन वेटलिफ्टिंग टीम को अच्छा परफॉर्मेंस देने के लिए। तो मैं बहुत ज़्यादा खुश हूँ कि मेरा 3rd गोल है और मेरा 4th मेडल है कॉमनवेल्थ गेम्स का। इससे और ज़्यादा खुशी क्या हो सकता है, मैं बहुत ही ज़्यादा खुश हूँ।
0: What a moment there. And to know more on this, we have my colleague Preeti Dahiya joining us. A very good morning, Preeti. A historic medal for Mirabai and India's first gold at the Commonwealth Games, opening their account there.

0: front lines of Kargil. The fury of Operation Sindoor.
1: So many attacks.
0: The chaos and cries of disaster zones. The fighter jet cockpits. And the world's most defining interviews.
1: It's incredible.
0: He has seen history break. Live. Unfiltered. 20,000 hours of live broadcasting.
1: Welcome to Left, Right and Center.
0: Hard facts.
2: War-struck country.
0: Hard questions.
1: In the Ukraine.
0: 30 years of trust.
3: In the Kargil area.
1: North Ukraine. In France. In Italy.
2: At Srinagar.
1: I am Mr.
4: Vishnu Shom for NDTV.
0: Vishnu Shom. Only on NDTV.
5: मीठा या नमकीन चाहे जैसे खाओ 100% सूजी से बनी आर प्योर व मिसली स्वादिष्ट सेहतमंद हर रोज.
6: What seems settled Let's get to the Paper League controversy that's now snowballed into a political battle that's playing out in the state of Punjab as well. We have the Chief Minister, Bhagat Mann, there insisting that there's been no paper leak in the last 4.5 years, maintaining that the recent incidents were cases of cheating that was swiftly dealt with. The opposition is unconvinced. In fact, the Education Minister, Harjot Singh, has defended the government's record, saying that transparency and accountability remains a priority. But the BJP has accused the Aam Aadmi Party government of playing with the future of the students, while the Congress has alleged doublespeak, claiming that the party is taking one stand in Delhi while taking another in the state of Punjab.
7: ਆਪਣਾ ਪੈਸੇ ਕਮਾਉਣ ਸੋ ਵਿਦਿਆ ਨੂੰ ਵਪਾਰ ਬਣਾਉਣਾ ਬਹੁਤ ਪਾਪ ਵਾਲੀ ਗੱਲ ਹੈ ਪਾਪ ਲੱਗਦਾ ਹੈ ਸੋ ਵਿਦਿਆ ਨੂੰ ਤਾਂ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਪਰ ਮੈਂ ਤੁਹਾਨੂੰ ਬੱਚਿਓ ਤੁਹਾਨੂੰ ਮੈਂ ਇੱਕ ਗੱਲ ਦੀ ਛੋਟੀ ਦਿੰਦਾ ਆਉਣ ਵਾਲੇ ਵੀ ਹੋਰ ਵੀ ਤੁਸੀਂ ਅਜੇ ਬਹੁਤ ਸਾਰੇ ਪੇਪਰ ਕਲੀਅਰ ਕਰਨੇ ਨੇ ਤੁਹਾਡੇ ਭੈਣ ਭਾਈਆਂ ਨੇ ਛੋਟੇ ਭੈਣ ਭਾਈਆਂ ਨੇ ਪੇਪਰ ਕਲੀਅਰ ਕਰਨੇ ਨੇ 4.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ ਬਾਹਰੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਂਸਰ ਸੀ ਉਹ ਮਿਲ ਰਹੇ ਸੀ 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਆ ਹੁਣੇ ਫਾਰਮੈਸੀ ਦੇ ਪੇਪਰ ਦੀ ਇੱਕ ਸਾਡੇ ਕੋਲ ਰਿਪੋਰਟ ਆਈ ਸੀ 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ ਜਿਹੜੇ ਸਟੂਡੈਂਟ ਉਹ ਵੀ ਫੜੇ ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ ਜਿਹੜੇ 3-3 ਲੱਖ 4-4 ਲੱਖ 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ
8: ਆਮ ਆਦਮੀ ਪਾਰਟੀ ਕੇ ਨੇਤਾ ਮਨੀਸ਼ ਸਿਸੋਦੀਆ ਬਹੁਤ ਚਲਾ ਚਲਾ ਕੇ ਬੋਲ ਰਹੇ ਥੇ ਹਮਾਰਾ ਪੇਪਰ ਲੀਕ ਹੋਗਾ ਤੋ ਹਮ ਮੰਤਰੀ ਕੋ ਰਿਜ਼ਾਈਨ ਕਰਾਏਂਗੇ ਲੇਕਿਨ ਇਹ ਬੱਚੋਂ ਕੇ ਨਾਮ ਪਰ ਡਰਾਮਾ ਕਰਨੇ ਵਾਲੀ ਨੋਟੰਕੀ ਕਰਨੇ ਵਾਲੀ ਪਾਰਟੀ ਬੱਚੋਂ ਕੇ ਕੰਧੋਂ ਪੇ ਬੰਦੂਕ ਰੱਖ ਕਰ ਬੰਦੂਕ ਚਲਾਉਣੇ ਵਾਲੀ ਪਾਰਟੀ ਅੱਜ ਆਪਣੇ ਮੰਤਰੀ ਹਰਜੋਤ ਬੈਂਸ ਕਾ ਅਸਤੀਫਾ ਨਹੀਂ ਲੈ ਰਹੇ ਕੱਲ੍ਹ ਜਬ ਉਹ ਮੋਬ ਨੇ ਵੀ ਉਨਸੇ ਪੂਛਾ ਕਿ ਆਪ ਆਪਣੇ ਪੰਜਾਬ ਕਾ ਅਸਤੀਫਾ ਕਬ ਲੇਂਗੇ ਬੜੇ ਸ਼ਰਮ ਕੀ ਬਾਤ ਹੈ ਇਹ ਝੂਠੇ ਯੇ ਬੇਈਮਾਨ ਇਹ ਨੋਟੰਕੀਬਾਜ ਔਰ ਹਮੇਸ਼ਾ ਹੀ ਆਪਣੀ ਗੰਦੀ ਰਾਜਨੀਤੀ ਕੇ ਲੀਏ ਲੋਗੋਂ ਕੋ ਬੱਚੋਂ ਕਾ ਨੁਕਸਾਨ ਕਰਾਨੇ ਵਾਲੀ ਆਮ ਆਦਮੀ ਪਾਰਟੀ ਆਜ ਹਰਜੋਤ ਬੈਂਸ ਕਾ ਅਸਤੀਫਾ ਲੈਣੇ ਸੇ ਭਾਗ ਗਈ
9: ਅਭੀ ਪੰਜਾਬ ਮੇਂ ਪੇਪਰ ਲੀਕ ਹੋ ਗਿਆ ਹੈ ਔਰ ਪੰਜਾਬ ਕੇ ਪੇਪਰ ਲੀਕ ਪੇ ਜਬ ਕਲ ਮਨੀਸ਼ ਸਿਸੋਦੀਆ ਜਿਸੇ ਸਵਾਲ ਪੁੱਛਾ ਗਿਆ ਤੋ ਵੋ ਬਿਲਕੁਲ ਉਸ ਪੇ ਕੁਛ ਬੋਲਨੇ ਕੋ ਤਿਆਰ ਨਹੀਂ ਹੋਏ ਯਹਾਂ ਤੱਕ ਸਮਾਚਾਰ ਅਭੀ ਵੀਡੀਓ ਤੱਕ ਆ ਗਏ कि पंजाब में उन छात्रों पर लाठियां बरसाई जा रही हैं जो पंजाब के इस पेपर लीक में न्याय मांग रहे हैं मेरा मानना है इस देश में सबकी अकाउंटेबिलिटी एक समान फिक्स होनी चाहिए और पंजाब के मामले में भी न्याय होना चाहिए
10: पंजाब में पिछले कई सालों में 10 से ज्यादा पेपर लीक हो चुके हैं क्या अरविंद केजरीवाल ने अपने एजुकेशन मिनिस्टर का इस्तीफा मांगा है क्या राहुल गांधी ने पंजाब के एजुकेशन मिनिस्टर का इस्तीफा मांगा है कब इस देश की एक पूरा का पूरा वर्ग पंजाब के एजुकेशन मिनिस्टर जहां सबसे ज्यादा पेपर लीक हो रहे हैं उसका रेजिग्नेशन मांग रहा है देश का जेंजी और पंजाब का जेंजी पंजाब के एजुकेशन मिनिस्टर का इस्तीफा चाहता है
2: ਬਜਾਏ ਇਹਦੇ ਕਿ ਵਿਦਿਆਰਥੀਆਂ ਦੇ ਉੱਤੇ ਹੋਏ ਤਸ਼ੱਦਦ ਨੂੰ ਉਭਾਰਿਆ ਜਾਵੇ, ਪੰਜਾਬ ਕਾਂਗਰਸ ਦੇ ਵੱਲੋਂ ਜੋ ਬੇਹੂਦਾ ਕਿਸਮ ਦੀ ਇਲਜ਼ਾਮਬਾਜ਼ੀ ਜਾਂ ਭਾਜਪਾ ਦੇ ਵੱਲੋਂ ਪੰਜਾਬ ਭਾਜਪਾ ਦੇ ਵੱਲੋਂ ਜਿਹੜੀ ਬੇਹੂਦਾ ਇਲਜ਼ਾਮਬਾਜ਼ੀ ਲਗਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿਸੇ ਕਿਸਮ ਦੇ ਪੇਪਰ ਲੀਕ ਹੋਏ ਨੇ, ਲਗਭਗ ਪੌਣੇ 5 ਸਾਲਾਂ ਦੇ ਰਾਜ ਦੇ ਦੌਰਾਨ ਕਿਸੇ ਜਗ੍ਹਾ ਦੇ ਉੱਤੇ ਕੋਈ ਪੇਪਰ ਲੀਕ ਪੰਜਾਬ ਦੇ ਵਿੱਚ ਨਹੀਂ ਹੋਇਆ।
6: Switching tracks now to Karnataka and its former Chief Minister Siddaramaiah, who has announced that he will not be contesting the elections in 2028. We're talking about assembly elections in the state of Karnataka, citing age and also health concerns. But before stepping back from his electoral politics, the former Chief Minister has made a sharp attack, saying that the political field has become corrupted and honest politics is struggling. Now that is what Karnataka's former Chief Minister, two-time Chief Minister, had to say as far as political journey that spanned over 5 decades. Now citing age and health, he plans to skip the assembly elections coming up in the state in 2 years' time from now. Siddaramaiah's possible exit from politics could pose challenges for the Congress in Karnataka. The party may face a leadership gap as far as the impact is concerned and a weaker rural connect. His absence could also trigger internal competition within the state unit as well.
3: Siddaramaiah sir is our tallest leader in Congress. Entire Congress party, including Rahul Gandhi and Mallikarjun Kharge, they respect Siddaramaiah sir very much. His services are very much required in electoral politics of Karnataka. Siddaramaiah sir, I appeal to Siddaramaiah sir, he should lead us.
6: And it's actor Dhanush's birthday celebration that's taken a distinctly welfare focused turn. From blood donation camps to welfare initiatives for the public, the fan clubs are in fact organizing a major outreach program in Tamil Nadu. Well, just recently, Dhanush's fan club unveiled an official flag and the actor has now urged his fans to channel their unity towards public service. This is a playbook familiar to Tamil Nadu's politics. The newly elected Chief Minister Vijay Tu spent years transforming fan clubs into organized welfare networks before making his official entry into politics. Dhanush has made no political announcement on this yet, but of course, there is a bus now that's doing the rounds. And with that, we're slipping into a short break. On the other side, we're going to get you the attacks between Iran and the United States have now hit that pause button. We're going to get you details. Stay with us.